0: ਰਾਤ ਸੀ ਹੁਣ ਚਸਕਾ ਪੈ ਗਿਆ ਪੀਣੇ ਦਾ ਜੜ ਲਾ ਕੇ ਮੁਲਾਂ ਨੂੰ ਚੱਟ ਦੇ ਵੇ ਉਹ ਕੰਮ ਹੈ ਯਾਰ ਕਮੀਨੇ ਦਾ
1: ਦਾਰੂ ਸਾਰੇ ਪੀਤੇ ਹਮ ਥੋੜੀ ਜ਼ਿਆਦਾ ਪੀਤੇ